ਦਿੰਦਾ ਨਾ ਦਿਲ ਤੋੜੀ ਅਗਾਤਾ ਤੰਦਾ ਨਾ ਹਮ ਤੇਰੇ ਤੇਰੇ ਤੇਰੇ ਚਾਹਨੇ ਵਾਲੇ ਹੈ ਹਮ ਕਾਲੇ ਹੈ ਤੋ ਕਿਆ ਹੁਆ।